0: ki khu ra sa ya rer ge tsig ni dam pi ka dang ge da ki khu ta ki da ki da ki khu
1: tob na ba tena terang nga chu ge za chak ge dan dan de jil da dang chu terang ge tang chu ge ran ba de yang ji ge zo song ge tena shu ni terang ge tang chu dan de chu le shi ge nu ge ni zhi gu ge ka zheng de chang ma sai zhe ge yel
2: guan bu jia bu er ge tang tang chu wo jia ji er ge hua song er ge tang tang chu wo jia la tu zhu zhe er ge tang tang chu wo jia zhe ge jia la chang bu ga zhi er ge tang tang chu wo jia den zhe tui ba ga er ge tang tang chu wo jia jia la sim de ti ri jia er ge tang tang chu wo jia zhe ge er ge jie de la
1: re chanam ba temdis tani suni derang ge nyu tku ge thoni ang samba ge thola che song no ge dan si kwa nam ba ge mang thun de ma ra chap zhe ge yel dan si ang ta ge tong ngo bu jia ba dan si ang ta ge nyua hua song dan si ang ta ge samba jo ru che re ga ta ta ga pe ru
2: so mi ga sa na ru re ta na kung ge dan si pa ta la so mi yang che ga sa zi na na chi mo re ਦੀ ਠੋਨੀ ਖੀ ਤੰਗ ਸੁਤ ਤਸਪੀਂ ਡਾਂਸ਼ਿ ਪਾਇਂ ਜਨਾ ਡਾਂਸ਼ਿ ਹੰ ਤੰਗ ਜਵਾ ਖਾਂਬੂ ਗਾਜ਼ ਡਾਂਸ਼ਿ ਹੰ ਤੰਗ ਆਵਾ ਥੀ ਪਾ ਗਾ ਡਾਂਸ਼ਿ ਹੰ ਤੰਗ ਤੀ ਪਾ ਤਗ ਤਰ ਜਾ ਚੀ ਰੇਲ ਸਮੇ ਗਾਸ ਨਾਰੋ
1: ਰੇ ਸਮਾ ਗ ਗਾਸ ਨਾਰੋ ਤੇਨਾ ਤੇਰੰ ਸ਼ਟੂ ਇਨ ਜਨਾ ਗਚੂ ਡਾਂਕਲ ਟਿਗਨ ਦਮੋਜ ਗਨੀ ਡਾਂਸ਼ਿ ਕਵਾ ਖਸਮਰੀ ਸਾਇਦਾ ਤੰਗੇ ਤਾ ਥਮੁੰ ਗ ਡਾਂਦਰ ਦੇ ਚਰੇ
2: ਰੇਟ ਉਪ ਨੰਬਰ ਤਨ ਤੇਰੰ ਸ਼ੇਟੂ ਤਿਸਲ ਸਮ ਤੰ ਸ਼ੇਕੇ ਤੰ ਤ ਆਸੂ ਥੈਮੋਂ ਗੰ ਡਾਂਦਰ ਲੈ ਜਾਇਓ
1: ਟਾਕੀ ਦੇ ਲਗ
3: ਯਾ ਟੁਕ ਲੈਂ ਜੀ ਤਨ ਕੋਨੀ ਆ ਸੀ ਸ਼ਬਾ ਗਬ ਤੁਮ ਯੋ ਚ ਤਾਂ ਹੁਈ ਦਾਂ ਸ਼ਿੰ ਡਾਂਦਰ ਕਬ ਗਾ ਵੀ ਖ ਸੋਜ ਪਾਂ ਦੀ ਨੋ ਤ ਕੋਬ ਜਿ ਸ਼ਿਓ ਪੀ ਕਿਮਾ ਲੋਮ ਤਿ ਨੀ ਗ ᱪᱟᱯᱥᱤᱞ ᱛᱟᱝ ᱭᱟᱝᱨᱟ ᱜᱩᱡᱤ ᱥᱟᱯᱟᱱ ᱫᱤ ᱧᱟᱢᱜᱚᱨ ᱚᱱᱚᱝ ᱡᱤᱱᱫᱨᱮ ᱛᱟᱱᱟ ᱥᱩᱱᱤ ᱱᱟᱢᱵᱟ ᱥᱚᱜ ᱞᱟᱣᱟ ᱜᱮᱵᱟ ᱜᱟᱞᱟᱝ ᱵᱤ ᱠᱟᱭᱟᱝ ᱜᱚ ᱜᱚᱢᱟ ᱟᱝᱜᱩᱨᱟᱝ ᱢᱟᱥᱮ ᱠᱩᱱᱩᱜ ᱠᱟᱢᱟᱝᱞᱟ ᱧᱟᱢᱚᱱ ᱫᱟᱞᱟ ᱥᱟᱱᱨᱩᱥ ᱦᱚ

0: Nipa hobi dinar Devrido la ghimas Deva chungla chikpa di Chembi deva thunmas
1: Chohun oshkla lungchun je chetra lenchan
2: Zatsi denbi nyankun jokpo namba chenambi shka kamsang. Darta chechik sanshi nangshan bandan na chohun wokila longchin jiyu chechit lenchen gin. Tangdi yu chechit lenchen nang da chohun marg locha che mi argegan che mu denchuk lag jiyu chechit lag nang vi. Yile gangchin shke je wada chobi fdan ji. Shtag jinjik bi gnamshil. Kienchuk sati she longshi ba minta da gochik she jienbi. Namba chi titar sanbar rga si shi.
3: Mudna nyugtonja adiva ni pi ki ni pa chala ayang jwa sinadna chana ru chure jig jwa sinadna sar chana ru chu thaz chire chamje jo tna chamje jo dra za tga nima sucha thamba uk da tga nima sucha thamba yuna nima sucha thambu tga Taka nyingi tangna chunga chunga re. Taka nyingi tangye chunga tongmu ta chunga nyingi wala ta chanta zhe. Kang re waa re. Waa ta pa pa waa maga waa re. Chamche dhoda na waa kuji re. Ya pa zhe re. Waa ga chidhi shi dhe na. Ongonji shi dhe zhe re. Ya ongonji shi dhe zhe re. Ya, na mangsa chadhi razi na, ta nda na chama chong tiga lukita wana riyya mangsa ta Sizi na sunga tunja, sizi na sunga tunja Sunga na nyiga tunja, ta nda ta thang nye kwa liang kuga Thang tongmu kanra na, sima nye jir na tira ya tira Sima nye jir na tira na diwa tikha ra Ti diwa tikha ga sunga ta to nye kuga Diwa tukha ki kinyuamu kanri ya saar. Tina ta waa saar. Waa saar. Jambi idina. Jandhi kora. Saala waasin. Ngunji ka waga jen. Jinji ka ngaga jen. Jambi mbosha denba adina. Mbosha. Mbosha adina kona nga nga nga tira. Kuga ngaad gunu tira. Kuga Chū ngāt gu nū ngāt tere, tīm bōshā re. Tīnā tā wāzā ngāzhāk zāng dhū yīgatī tōn tōng tō. Kūwā wāzā ngāzhāk zāng dhū yīgatī tōn tōng tō. O dāmbā, kāng tī dhū tīgā tīnī yāng tā nirī ākū yī tāshak yīndī, tī sāni yīdhū nā, tā chīrāng kā sāni yīdhū nirī ā, kūwā tā chīrāng kā sāni yīdhū jā. Ndā ālā wālā dhī shīk tā kata mārnā shīk mā tīkni dā shīk nī dhū kā, tī shīk mā tūnū chī chō tīk jā dhī jāng mā nyam. Kanchen mishchi san bota yi zhung, kanchen ka mishchi zhung chana chi tang rini chi shanti sunjil imbi chani kanchen mishchi zhung kata. Yiga mepala yiga yonu tang tang zhiga, ta kanchen bala mi yoke nan, diga mende shira chi mire, rini ga mire, shira chi mire. Kanchen mishchi zhuna, uru chi tang xe zhi tang san ka chiga shayda, Chitang sazi na chukwa. Tangma gishe chana, tambazi na chukwa. Tambazi na chukwa. Nang to shchire. Mishchire edno. Nywa meka sara san bota re. Ti zhung kanra sanchawa ta tachin jika re. Kancha dashtu shimu santag tonde. Dashtu kakhtawa. Gishma sanchawa ta tachin jika tonde. Kancha kiwa kinja lakshe zinde. Nde. Tachi chu nyanga jingu nugu de kanchen kanchen kanchen kanchen de zhe tosung ke de chizke jingu ne na yanti na tuku chirpa. Kanchen kiwa kenzi lakshi zhinu de ganchi hui zhug zhina tomo san bucha ge yuni sacha kanga jantan zhengu chen zhengu zhe zhe. Sacha sone simu zhengu shippa di lak zhengu yukha zhengu kachok shang zhengu 七节南征的三个，地道团结不 ཁྱི་གུ་གི་དེ་རི་དུ་མང་དུ་འོ་ཅ་ཁ་ཐག་གུ་གི་ཁྱི་གུ་གི་དེ་རི་དུ་མང་དུ་འོ་ཅ་ཁ་ཐག་གུ་གི་ཁྱི་གུ་གི་དེ་རི་དུ་མང་དུ་འོ་ཅ་ཁ་ཐག་གུ་གི་ཁྱི་གུ་གི་དེ་རི་དུ་མང་དུ་འོ་ཅ་ཁ་ཐག་གུ་གི་ཁྱི་གུ་གི་དེ་རི་དུ་མང་དུ་འོ་ཅ་ཁ་ཐག་གུ་གི་ཁྱི་གུ་གི་དེ་རི་དུ་མང་དུ་འོ་ཅ་ཁ་ཐག་གུ་གི་ཁྱི་གུ་གི་དེ་རི་དུ་མང་དུ ਵਾਤ ਵਕ ਮਿੰਜੂ ਵਤੇ ਗਿਤਕ ਕੁਆਲੇ ਮਿੰਜੂ ਚੀਲਾ ਵੇ ਪੀਰ ਮੋ ਦਨ ਰੇ ਟਿਚ ਵੈਰੀ ਦਨੋ ਟੀਜੀ ਦਨੋ ਵੈਰੀ ਦਨੋ ਤੇ ਦੋ ਖੁਤੀਰੇ ਦੇ ਕੀ ਖਾਂਦ ਗਨੋਤੀ ਦੋ ਖੁਤੀਰੇ ਜੀ ਖਾਂ ਚ ਮੋਦਰੇ ਤਦ ਗੁਕਿਆ ਤਾ ਦੀ ਕਤੰਗ ਸੰਗੁਕ ਅਜੁਲਾ ਨੀ ਦਨੋ ਟੀ ਖਾਂ ਗ ਚ ਮੋਦ ਕੋ ਲੋਸੋਂ ਦੇ ਨਾ ਅਨੈ ਚੇਕ ਕਿਵੀ ਲਕਸ਼ੇ ਟਾਈਮ ਚ ਜਿਗ ਪੀਤੀਲਾ ਵੇ ਤਦ ਗੁਕਿਆ ਅਜਪੀ ਚੀਲਾ ਵਦਨਾ ਮਰਗ ਨੂੰ ਉਹ ਲੋਕ ਕੋ ਮਖੀ ਨੂੰ ਉਹ ਲੋਕ ਕੋ ਤਾਂ ਜਿਕੂ ਨੂੰ ਉਹ ਚੀਰੇ ਕੋ ਕੇ ਅਜਬਲਾ ਨੀ ਖਾਂਚਰ ਦਨ ਆ ਖਾਂਚਰ ਦੀ ਨਕਸ਼ੋ ਦੇ ਚ ਖਿਚੀ ਵਾਲਾ ਖਾਂਚਰ ਜਰ ਨਕਸ਼ੋ ਦੇ ਚ ਖਿਚੀ ਵਾ ਕਰੋ ਹਾਈ ਸ਼ੁਕ ਚ ਵਾਲਾ ਖਾਂਚਰ ਜਰ ਨਕਸ਼ੋ ਦੇ ਚ ਖਿਚੀ ਵਾਲਾ ਖਾਂਚਰ ਜਰ ਕਰੋ ਹਾਰੇ ਸ਼ਿਕਿਨੋ ਤਿਮਾਰੇ ਨੋਖੋ ਅਦਿਚ ਸ਼ਿਕਿਨੋ ਤਿਰੇ ਦਜਰੇ ਕੀਵੀ ਛੋਚੀ ਹਾਚੇ ਖਸਮਦੇ ਛੋਚੀ ਨਾ ਮੇਤੋ ਪੈਮਾਰੇ ਦੇ ਛੋਚੀ ਦੇ ਸੋਦੋ ਗੇ ਜੰਤੇ ਚਨਾ ਮੇਤੋ ਪੈਮਾਨ ਦੈਮ ਲੇ ਸੀ ਚੰਦੈ ਜ ਮਾ ਕੀਵੀ ਹੁਈ ਤੀ ਜੰਤ ਖਿਵਾ ਥਮਾ ਖੋਵਾ ਨਨੀ ਸੀ ਚੰ ਖੁਰੀ ਚੰ ਜ ਮਾ ਕੀਵਾ ਦੇ ਤਾਂ ਕਹਾਂ ਨਾਮ ਜੁੜ ਚਾਹੇ ਉਹ ਤੱਕ ਤੱਕ ਅਸੀਂ ਕੁੱਕਿਆ ਸਤੁ ਜ ਸੱਚ ਸਾਖਾ ਚ ਮੋਨਾ ਲਾ ਤੋ ਗੁੱਕਿਆ ਦੈਨ ਜ ਮਾ ਕੀ ਜੀ ਥਾ ਤੋ ਤਾਂ ਸਮਾਰ ਮੋ ਖੁਰੀ ਚੁਨ ਜ ਮਾ ਕੀ ਜੀ ਥਾ ਤੋ ਤਾਂ ਸੱਚ ਸਾਖਾ ਚਾਇਆ ਹੀ ਗੂ ਮੋ ਲੈ ਤੇ ਕੰਡਾ ਨਾ ਗੂ ਵੰਦਾ ਨਾ ਗੂ ਦੇ ਯੋ ਯੋ ਮੈ ਉਪ ਖੂ ਨੂ ਗਾ ਸਾਬਾ ਤੀ ਉਚ ਗੇ ਚੁਨ ਜ ਚੁਨ ਗੀ ਦੋ ਨਰ ਮੋ ਨਾ ਚੁਨ ਗੀ ਦੋ ਨਰ ਤੀ ਚੁਨ ਤੇ ਯੋ ਮਿਨੇ ਮੈ ਨੂ ਖਿਵਾ ਹਾ ਚੇ ਤਾਂ ਸਮ ਮਿਸ਼ੀ ਕੇ ਤੋ ਗੁੱਕਿਆ ਗੁਵਾ ਦੇ ਪਾਚੇ ਸਮਦਨਾ ਮਜਿਕ ਮਿਤੋ ਵਾਮਾ ਸੁਕੋਲੀ ਨਾ ਲੋਲੋ ਲੇ ਕਾਦਜ਼ਮ ਤੰਗ ਤਾਦ ਕਿਵਾ ਤਮਾ ਮਜਿਕ ਮੋਆ ਯਾਂ ਆਵ ਚੁੰਗੇ ਦਨ ਨੋਟ ਤੇਰੇ ਅਜ਼ਲ ਮਖਚੋ ਪੀਂ ਜੋਂ ਸ਼ਾ ਰੰਗਰ ਜਦ ਨੀ ਅਜ਼ਲ ਦਗ ਨੋਂ ਦੇ ਖਚੂ ਸਚੀ ਸਚੀ ਮਨੋਂ ਦੇ ਖੁਈ ਜੋ ਜਨਾ ਚਰੰਜੇ ਬਾਗ ਯੋਂਦੇ ਤੇ ਅਰੰਗਲਾ ਮੇ ਜੰਤ ਰੇਂਜੇ ਬਾਗ ਯੋਂਦੇ ਯੋ ਖੂਈ ਕੁਨੂ ਤੇ ਦੁਖਤੇ ਸਚੀਰ ਤੀ ਮਾਇਨਾ ਨਿਲਗਾ ਸ਼ਾ ਮਿਉਂਗ ਤੀ ਮਾਇਨਾ ਨਿਲਗਾ ਕੁਸਾ ਮਿਉਂਗ ਕੁਨੂ ਤੇ ਦੁਖਤੇ ਰੇ ਤੀ ਸਚੀਰ ਛਮੇ ਯੇਸ਼ੇ ਚ ਉਦੋ ਛੁਆ ਥੂ ਨੂ ਤੀ ਜਿੰਗਾ ਤਾ ਸਚੀਰ ਜੇ ਛਮੇ ਯੇਸ਼ੇ ਤੇ ਛਤ ਮਨ ਥੰਬਾ ਯਿੰਗ ਯੇਸੰ ਗ ਚੋਪਾ ਤੀ ਛਤ ਮਨ ਥੰਬਾ ਗ ਚੋਪਾ ਸ਼ੂ ਨੂ ਜਿਰਿਆ ਅਜ਼ਲੰ ਖਚੋਪੀਂ ਜੋਂ ਸ਼ਾ ਰੰਗਰ ਜੇ ਜੋਸ਼ਾਦ ਨਾ ਚਿਰਾ ਉਖਾਰ ਸ਼ਾ ਉਖਾਰ ਉਖਾਦੀ ਚਿਰਾ ਤਕਨਰ ਤਦਨਾ ਖੁਈਜੋ ਚਿਰਾ ਜਗਨਰ ਨਾ ਨਿੰਗਰ ਕਾਰ ਯੂ ਨ ਮਾਰੀਆ ਕੁਵਤ ਖੁਈ ਨਾ ਚੋ ਨੂ ਨ ਨ ਮਨਗ ਨਾ ਤਾ ਕੁਈ ਨੀ ਤੇ ਨੂ ਨ ਰਿਆ ਮਨਰ ਗੁਨੋਤੀ ਨਖਸ਼ੂ ਨਖ ਕਤੋਦ ਨਿਰ ਗੁਨੋਤੀ ਕਰ ਗਤੋਦ ਨਿਰ ਨਾ ਗਿਵਾ ਗਤੋਦ ਨ ਜੋ ਕੁਰ ਮੇਰੇ ਨਾ ਬਿਖਾ ਗੋ ਤੋ ਨਾ ਜੁਗੂ ਸਾਦਾ ਤਕ ਦਾ ਕਰ ਕਾਜਗ ਦੇ ਆ ਸਾਦਾ ਤਕ ਦਾ ਸੱਚ ਤੇ ਕਾਜਗ ਦੇ ਮਾਰੇ ਸਾਦਾ ਤਕ ਦਾ ਕਰ ਕਾਜਗ ਦੇ ਨੇ ਤਿਨਾ ਤਾ ਮੁਰਗੀ ਸ਼ਗਲਾ ਖਤੋ ਮਗਵਾ ਨਾ ਨਾ ਸ਼ਿਕ ਵਿੰ ਜੁ ਨੋ ਤੇ ਜੇ ਬੁ ਤੇ ਦੇ ਆ ਤੇ ਤਾ ਸ਼ਾ ਉਖਾ ਲਾ ਚਿਖ ਜਗ ਤੋ ਨਰ ਸ਼ਾ ਉਖਾ ਤਾ ਗੁਮੋ ਮਨ ਨਾ ਤਾ ਕਾਂ ਜੁ ਨਾ ਚੁਕ ਸੋਦਾ ਤਾ ਕਾ ਤਰਜਮੇ ਕਾ ਨਿੰਗਰ ਤਾ ਕਾ ਸ਼ਾਰਾ ਗੋ ਲਖਸੋ ਦੇ ਗੀ ਸ਼ਗਲਾ ਤਾ ਕਾ ਸ਼ਿਆ ਮੇ ਕੋ ਦੁ ਤੀ ਰੀ ਆ ta ta kiwer alomba anamjuwer alomba agomber alomba tentrota li nyerper alomba gashino chimoderna sha ukha tondai yoku shugla mingik mek shugla ta kemashi mugu arangsinji shigi volunga dun arangarej sejong shiwi adongme chetse guka ਦੀ ਅਦੋਂ ਮੈਂ ਗਨੂ ਕਰਨਾ 마 고메즈가 셰트카가 어두 고르모드가 셰나가가 리우탄크드라 요라타 저 고메즈가 셰트카가 월호소타다 바쿠제 카메 키테니 어두드가 카다에토 자타우 티칭다그 고케 우두 우체 탐크인드 탐크인 조르제 타토타 치케 조쿠케 테테 체치디 우쿠케 아 체치디 우쿠 ᱪᱮᱫ ᱛᱤᱠᱤᱱᱮᱛᱤᱨᱟᱛᱟ ᱫᱩ ᱠᱚᱢᱚᱥᱮᱱ ᱱᱟ ᱫᱩᱜᱟ ᱟᱜᱮ ᱠᱚᱛᱟᱥᱮᱱ ᱨᱤᱭᱩᱪ ᱢᱟᱨᱟᱣᱟ ᱠᱮ ᱡᱮᱛᱟ ᱱᱟᱣᱚ ᱱᱟᱣᱚ ᱪᱢᱟᱨᱟ ᱛᱮ ᱢᱟᱥᱟ ᱯᱟᱫᱟ ᱥᱯᱟᱜᱟᱛᱟᱱᱮ ᱫᱤᱧᱟᱜᱟ ᱢᱟᱥᱟ ᱯᱟ ᱥᱯᱟᱜ ᱠᱟᱜᱮ ᱡᱟᱜᱱᱟᱨᱟ ᱫᱟ ᱚᱞᱟ ᱟᱛᱟ ᱢᱟᱥᱟ ᱥᱯᱟᱜᱟᱛᱟᱱ ᱮᱥᱮᱱᱟᱨᱟ ᱟᱱᱟᱣᱟ ᱛᱟᱝᱱᱤᱝ ᱜᱚᱫᱮ ᱱᱤᱭᱮᱱ ᱫᱟᱥᱮ ᱥᱮᱞᱟᱛᱟ ᱥᱚᱠᱷᱚᱨᱟᱫᱟ ᱪᱚᱠᱷᱟᱜᱮ ᱪᱷᱟᱥᱚᱱᱟᱱᱟ ᱟ ᱪᱷᱚᱛᱟ ᱪᱚᱯᱟᱭ ᱪᱚ ᱠᱟᱜᱮ ᱪᱷᱮᱱᱟ ᱟᱹᱧᱚ ᱢᱮᱠ ᱱᱟᱣᱟ ᱢᱮᱠ ᱛᱟᱠᱮ ᱪᱚᱢ ᱛᱤᱠᱟᱹᱛ ᱨᱮᱠᱚᱛᱮ ᱥᱤᱨᱡᱤᱱ ᱡᱤᱜᱤ ᱢᱮᱠ ᱱᱮ ᱟᱹᱧᱚ ᱢᱮᱠ ᱱᱚ ᱥᱤᱨᱡᱤᱱ ᱡᱤᱜᱤ ᱢᱮᱠ ᱱᱮ ᱟᱞᱟ ᱱᱟᱣᱟ ᱢᱮᱠ ᱱᱚ ᱭᱚᱱᱫᱮ ᱢᱮᱠ ᱱᱮ ᱛᱮᱣᱟ ᱢᱮᱠ ᱱᱮ ᱞᱟᱹᱱᱤ ᱛᱟᱭ ᱪᱷᱤᱱ ᱡᱩᱵᱪᱤᱱ ᱱᱚ ᱫᱮ ᱟᱹᱧᱚ ᱢᱮᱠ ᱱᱮ ᱪᱷᱤᱥᱱᱟ ᱟᱹᱧᱚ ᱜᱮ ᱥᱚᱞ ᱦᱚᱸ ᱫᱚᱱᱡᱮ ᱢᱟᱱᱟ ᱪᱮᱞᱮᱢ ᱵᱟᱫ ᱜᱩᱠᱟ ᱢᱟᱱᱟ ᱫᱮ ᱭᱤᱴ ᱥᱮᱢᱡᱮ ᱭᱤᱴ ᱥᱮᱢᱡᱮ ᱥᱚᱞ ᱦᱚᱸ ᱫᱚᱱᱜᱮ ᱩᱱᱠᱟ ᱫᱤᱱᱨᱮ ᱫᱮᱥᱮ ᱪᱩᱣᱤ ᱜᱤᱞ ᱛᱟᱨᱟ ᱛᱷᱟᱢᱟᱪᱨᱟ ᱪᱤ ᱦᱤᱡᱚ ᱠᱷᱤᱱᱤ ᱠᱩᱣᱟᱛᱮ ᱤᱨ ᱠᱟᱨᱱᱟ ᱠᱚᱝᱜᱩᱝᱟᱭᱟ ᱪᱷᱟᱱᱤ ᱦᱩᱭᱪᱟ ᱪᱤᱛᱤ ᱱᱟᱛᱚᱨᱟ ᱟᱞᱟᱣᱞᱟᱫ ᱡᱮᱜᱩᱠ ᱪᱩᱠᱪᱮ ᱯᱩᱭᱛ ᱢᱟᱭᱚᱱᱤ ᱛᱚᱵᱩᱜᱟ ᱠᱩᱜᱩᱱᱨ ᱢᱟᱛᱚ ᱡᱮᱱᱫᱮ ᱠᱤ ᱟᱡᱜᱱᱤ ᱜᱟ ᱢᱩᱣᱟᱪᱮᱱ ᱪᱤᱭᱚ ᱢᱟᱞᱮᱯᱟ ᱛᱚᱢᱩ ᱠᱚᱱᱥᱚ ᱠᱟ ᱫᱤᱜᱤ ᱥᱮᱭᱤ ᱢᱟᱨᱮ ᱫᱤᱜᱤ ᱥᱮᱭᱤ ᱪᱮᱱᱟ ᱤᱜ ᱠᱟᱨᱱᱟᱜ ᱫᱮ ᱭᱟᱱ ᱡᱩᱜᱟ ᱡᱟᱜᱩ ᱪᱩᱠᱪᱮ ᱠᱮ ᱭᱚᱱᱫᱟ ᱫᱮ ᱭᱟ ᱭᱩᱠᱟ ᱟᱨᱚᱛᱚᱝᱜᱩ ᱥᱟᱱᱮᱭᱚ ᱵᱟᱠ ᱠᱷᱚᱝᱜᱚ ᱢᱮᱞᱟ ᱵᱟᱠ ᱧᱮᱱᱱᱟᱝ ᱜᱮ ᱦᱤᱣᱟ ᱥᱤᱜ ᱢᱮᱱᱩ ᱛᱚᱢᱩ ᱨᱤᱠᱛᱮᱛᱟ ᱫᱚᱥᱩᱝᱜᱩ ᱠᱮᱭᱟ ᱥᱚᱞᱚᱱ ᱫᱚᱱᱡᱮ ᱢᱟᱱᱟ ᱠᱮᱨᱞᱮᱱ ᱵᱟᱫ ᱛᱟ ᱩᱫᱚ ᱥᱚᱞᱚᱱ ᱫᱮᱛᱟ ᱢᱟᱥᱮᱢ ᱥᱟᱜᱚ ᱥᱚᱱᱡᱮ ᱢᱟ ᱠᱩᱣᱟᱛᱟ ᱢᱩᱢᱩ ᱛᱮ ᱡᱟᱱ ᱠᱟᱥᱛᱟᱨᱟ ᱢᱟᱦᱤ ᱥᱚᱞᱚᱱ ᱫᱮᱛᱟ ᱡᱟᱱ ᱠᱟᱥᱠᱟᱫ ᱚᱸ ᱢᱩᱡᱚ ᱥᱟᱜᱟᱞᱟ ᱢᱟᱭᱟᱨ ᱢᱩᱪᱤ ᱛᱟᱠᱤ ᱢᱮᱱᱭᱟ ᱫᱮᱱᱟ ᱭᱟ ᱜᱨᱤᱢᱟ ᱥᱮᱱᱟ ᱪᱤᱛᱩ ᱥᱟᱜᱟᱞᱟ ᱢᱟᱱᱮ ᱢᱩᱡᱚ ᱥᱟᱜᱟᱞᱟ ᱢᱟ ᱪᱤᱢᱩᱡᱤᱱ ᱛᱤᱛᱮᱱ ᱜᱩᱱᱩ ᱛᱤᱛᱟ ᱢᱟᱥᱮᱱ ᱥᱟᱜᱚ ᱥᱚᱞᱚᱱ ᱫᱮᱭᱟ ᱠᱩᱭᱟᱛᱮ ᱟᱫᱮ ᱜᱚᱠᱷᱟ ᱡᱚ ᱠᱤᱪᱩᱛᱟ ᱟ ᱫᱮᱱᱡᱤᱨ ᱫᱚ ᱛᱟᱡᱟᱫᱟ ᱤᱫᱟᱛᱟ ᱢᱩᱡᱚ ᱫᱤᱣᱟ ᱜᱚ ᱠᱷᱩᱢᱵᱩ ᱛᱤᱛᱟ ᱠᱷᱤᱜᱮ ᱛᱟᱭᱟ ᱤᱭᱟ ᱡᱮᱛᱟ ᱪᱤᱠᱟ ᱡᱟᱭᱟ ᱫᱟᱛᱟ ᱡᱮᱱᱛᱚᱱ ᱫᱮ ᱠᱮᱫᱱᱚ ᱠᱷᱟᱜᱟ ᱣᱟ ᱠᱮ ᱪᱷᱤᱱᱛᱟᱝ ᱤᱱᱟ ᱪᱚᱠᱚ ᱫᱤᱣᱟ ᱤᱱᱟ ᱪᱚᱠᱚ ᱞᱚᱝᱟ ᱤᱱᱟ ᱪᱚᱠᱚ ᱟᱨᱚ ᱪᱤᱠᱮ ᱤᱱᱚ ᱥᱮᱭᱤᱨ ᱠᱟ ᱪᱤᱠᱮ ᱪᱟᱝᱱᱚ ᱥᱟᱨᱮᱨ ᱠᱟ ᱪᱤᱠᱮ ᱠᱚᱯᱟ ᱛᱮᱱᱚ ᱛᱟᱫᱤ ᱡᱮᱱᱟ ᱛᱚᱢᱩ ᱢᱩᱡᱚ ᱠᱷᱩᱢᱵᱩ ᱭᱟ ᱛᱚᱢᱩ ᱤᱭᱟ ᱛᱚ ᱛᱤᱛᱟ ᱥᱚᱠᱚ ᱦᱚᱸᱫᱮ ᱥᱚᱠᱚ ᱦᱚᱸᱫᱮᱱ ᱟ ᱥᱟᱜᱟ ᱢᱚ ᱛᱤᱡᱱᱟ ᱛᱟ ᱥᱚᱠᱚ ᱦᱚᱸ ᱢᱮᱱᱩ ᱚᱛᱨᱮ ᱟ ᱪᱤᱭᱩ ᱜᱮᱫᱮ ᱭᱟ ᱛᱤᱜᱚ ᱠᱷᱩᱢᱵᱩ ᱛᱤᱛᱟ ᱥᱟᱜᱟ ᱱᱟ ᱛᱤᱱᱟ ᱛᱟ ᱥᱚᱠᱚ ᱦᱚᱸ ᱢᱮᱱᱩ ᱩᱫᱩ ᱛᱤᱜᱤ ᱥᱚᱠᱚ ᱡᱩᱡᱩᱠ ᱠᱟᱭᱟ ᱪᱤᱨᱟᱠᱟ ᱱᱟ ᱛᱚᱱᱡᱮ ᱛᱟᱝᱜᱮ ᱠᱷᱚᱣᱟ ᱟᱫᱜᱟ ᱛᱟ ᱡᱟᱫᱤᱞᱤ ᱛᱚ ᱛᱤ ᱱᱟᱜᱟ ᱛᱟ ᱠᱮᱥᱚᱱ ᱛᱤᱠᱛᱮ ᱢᱮᱱᱨᱟ ᱟᱫᱮ ᱛᱤᱞᱮ ᱡᱟᱝᱭᱟ ᱜᱚᱢᱩ ᱠᱚᱢᱚ ᱛᱤᱥ ᱦᱚᱞᱚᱝ ᱟᱯᱛᱚᱱᱮ ᱛᱤᱥ ᱦᱚᱞᱚᱝ ᱜᱮᱛᱠᱤᱨᱭᱟ ᱟᱢᱟ ᱥᱟᱜᱟ ᱢᱚ ᱛᱤᱛᱟᱜᱫᱟᱱ ᱵᱟ ᱛᱤᱜᱮ ᱛᱤᱛᱟ ᱢᱩᱢᱟ ᱥᱟᱜᱟᱭᱟ ᱛᱮ ᱠᱷᱟᱱᱚᱱᱮ ᱭᱚᱝ ᱠᱟᱜᱟᱛᱮ ᱢᱮᱭᱚᱝ ᱜᱟᱛᱮ ᱛᱤᱡᱤᱱ ᱛᱮ ᱠᱚᱦᱟᱛ ᱠᱤᱱᱨᱱᱟ ᱚᱫᱚ ᱞᱚᱠ ᱥᱩᱜᱟ ᱦᱚᱝᱜᱚ ᱢᱮᱱᱡᱩᱣᱟ ᱢᱮᱠ ᱥᱩᱜᱟ ᱡᱩᱠᱟ ᱥᱟᱱᱩᱛᱟ ᱛᱤᱜᱤ ᱛᱷᱩᱱᱤ ᱥᱤᱱᱨᱭᱟ ᱛᱤᱛᱚᱝ ᱛᱚᱭ ᱩᱪᱩᱞ ᱦᱚ ᱩᱪᱩᱣ ᱱᱟᱢ ᱯᱟᱱᱛᱮᱱᱟ ᱛᱮᱛᱟ ᱧᱟᱢ ᱵᱟᱦᱟᱝ ᱡᱚᱱᱟ ᱨᱟᱜ ᱛᱤᱪᱤ ᱢᱚᱠᱟ ᱫᱮ ᱠᱚ ᱞᱚᱡᱚᱢ ᱦᱟᱜᱮᱱᱟ ᱛᱤ ᱨᱟᱡᱩᱨᱮ ᱜᱤᱜᱮᱱᱟ ᱦᱟᱜ ᱢᱩᱪ ᱞᱟᱛᱟ ᱛᱟᱛᱤᱨ ᱛᱤ ᱥᱚᱜᱚᱞ ᱦᱚᱝᱜᱚ ᱥᱚᱜᱚᱞᱚᱝ ᱥᱚᱝᱜᱮ ᱛᱷᱤᱠᱨᱟ ᱫᱮ ᱡᱟᱢᱵᱚ ᱱᱮᱛᱟ ᱢᱟᱥᱮᱱ ᱥᱟᱜᱮ ᱥᱚᱜᱚᱞᱚᱝ ᱫᱚ ᱢᱟᱥᱮᱱ ᱥᱟᱜᱮ ᱥᱚᱜᱚᱞᱚᱝ ᱫᱮ ᱛᱤᱛᱟ ᱞᱟᱜᱥᱟ ᱱᱟᱛᱤ ᱪᱤᱥᱤᱜᱥᱟ ᱫᱚ ᱫᱤ ᱱᱟᱱᱫᱟ ᱫᱤ ᱜᱤ ᱛᱟᱨᱟ ᱢᱤᱭᱟ ᱠᱮ ᱱᱤᱜ ᱱᱟᱱᱛᱚᱱ ᱫᱚ ᱢᱩᱠᱩᱨᱟ ᱤᱧᱡᱚ ᱤᱠᱤ ᱜᱮ ᱛᱚ ᱟᱭᱱᱟ ᱫᱚᱠ ᱟ ᱤᱠᱤ ᱢᱟ ᱪᱮᱢᱟᱱ ᱫᱚ ᱪᱮᱛᱟᱱᱟ ᱭᱚᱝ ᱤᱥᱤ ᱱᱤ ᱤᱠᱤ ᱜᱮ ᱛᱚ ᱨᱮ ᱥᱮ ᱜᱤᱥᱤᱥᱟᱞᱟ ᱨᱮ ᱫᱤ ᱱᱤᱢᱟ ᱛᱚ ᱤᱠᱤ ᱜᱮ ᱛᱚ ᱟᱭᱱᱟ ᱫᱤᱱᱮ ᱛᱮ ᱥᱮᱯᱟ ᱫᱤ ᱡᱮᱱᱮ ᱚᱱᱪᱟ ᱡᱚᱨ ᱱᱤ ᱥᱚᱫᱮᱱ ᱠᱷᱟᱱᱩᱨ ᱡᱤᱫ ᱜᱩᱠᱟ ᱫᱤ ᱠᱷᱟᱱᱩᱨ ᱡᱤᱫ ᱜᱩᱱᱫᱮ ᱤᱧᱡᱚ ᱪᱩᱫᱩᱨ ᱱᱚᱨᱫᱱᱟ ᱡᱮᱴ ᱢᱚᱱᱟᱠ ᱠᱷᱟᱫᱱᱟ ᱛᱷᱤᱨᱢᱩ ᱟᱡᱟᱪ ᱛᱷᱟᱢᱵᱟ ᱡᱱᱮ ᱛᱟ ᱟᱭᱱᱟ ᱢᱱᱟ ᱛᱟ ᱛᱚᱠᱟ ᱛᱟᱜᱮ ᱭᱟᱫᱮ ᱠᱷᱟᱱᱩᱨ ᱡᱤᱥ ᱱᱚᱫᱮ ᱟᱡᱟᱪ ᱛᱷᱟᱢᱵᱟ ᱜᱮ ᱛᱚᱛᱟ ᱤᱧᱡ ᱢᱟᱨᱯᱟ ᱤᱧᱛᱚᱱ ᱡᱮ ᱛᱟᱛᱚ ᱫᱮᱠ ᱠᱚᱣᱟᱣᱚ ᱠᱷᱟᱛᱜᱟ ᱞᱟᱢᱟ ᱫᱤᱝᱜᱩ ᱠᱷᱟᱛᱚᱱ ᱫᱮ ᱜᱩᱱᱞᱩ ᱥᱟᱵᱪᱤ ᱥᱚᱝᱟᱨᱞᱟ ᱪᱤᱠᱟ ᱛᱚᱱᱮ ᱛᱟᱱᱫᱜᱟ ᱫᱮ ᱠᱷᱩᱡᱟᱱᱫᱮ ᱠᱷᱟᱛᱜᱟ ᱠᱟᱝᱠᱟᱝ ᱜᱚ ᱞᱟᱢᱟ ᱜᱮ ᱦᱤᱧᱭᱟ ᱭᱟᱢᱱᱟ ᱠᱷᱮᱣᱟ ᱪᱤᱢᱵᱩ ᱟᱹᱰᱤᱣᱟ ᱟᱹᱰᱤᱣᱟ ᱫᱤᱝᱜᱩ ᱛᱤ ᱟᱭᱱᱟ ᱫᱚᱠᱤᱭᱟ ᱠᱷᱟᱱᱚᱱ ᱫᱮ ᱭᱟᱢᱞᱟ ᱱᱮ ᱧᱮᱢᱟ ᱜᱮ ᱛᱚᱱᱟᱱ ᱡᱚᱠᱩ ᱠᱷᱟᱱᱚ ᱥᱤᱣᱟᱱ ᱫᱮ ᱱᱟᱢ ᱠᱤ ᱱᱚᱨ ᱫᱮ ᱱᱩ ti kuwa ti lego, nang ki nor kuwa lang na ka nor du na. Yam na ngon ju ku chunga kuwa lego we, lang na ja chi tamba du ti kuwa lego, ta kanji ke ra chuga suwa xa pa tong. Ke tse na kwa si ni, sa sir lan ma ti wi ti di, nang ki nyama du na, nyama ga o yong nu hui ti zan ta, kiwa chi bun di, o ta ro ke chi kanda,